ਕਰ ਬਹਾਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ।

ਰਿਹਾ ਜਿਹੜਾ ਦੁਨੀਆਂ ਦਾ ਸਭ ਤੋਂ ਖੂਬਸੂਰਤ, ਸਭ ਤੋਂ ਖਾਲਸ ਔਰ ਸਭ ਤੋਂ ਕੀਮਤੀ ਰਿਸ਼ਤਾ ਹੈ। ਜੀ ਹਾਂ, ਉਹ ਹੈ ਮਾਂ ਦਾ ਰਿਸ਼ਤਾ। ਮਾਂ ਵਸਤੀ ਹੈ ਜਿਹੜੀ ਅਸਾਂ ਕੋ ਬਗੈਰ ਕਿਸੇ ਗਰਜ਼ ਦੇ ਮੁਹੱਬਤ ਕਰਦੀ ਹੈ। ਉਹ ਅਸਾਂ ਦੀ ਪਹਿਲੀ ਉਸਤਾਦ, ਪਹਿਲੀ ਦੋਸਤ ਔਰ ਅਸਾਂ ਦੀ ਸਭ ਤੋਂ ਬੜੀ ਤਾਕਤ ਹੁੰਦੀ ਹੈ। ਜਦ ਅਸੀਂ ਨਿੱਕੇ ਹੁੰਦੇ ਹਾਂ ਤਾਂ ਮਾਂ ਅਸਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਹੈ, ਰਾਤੀ ਜਾਗਦੀ ਹੈ, ਅਸਾਂ ਕੋ ਅਸਲ ਔਰ ਬੁਰੇ ਦੀ ਪਹਿਚਾਣ ਸਿਖਾਉਂਦੀ ਹੈ ਔਰ ਹਰ ਮੁਸ਼ਕਿਲ ਵਿੱਚ ਅਸਾਂ ਦਾ ਸਾਥ ਦਿੰਦੀ ਹੈ। ਮਾਂ ਦੀ ਦੁਆ ਇਨਸਾਨ ਦੀ ਜ਼ਿੰਦਗੀ ਬਦਲ ਸਕਦੀ ਹੈ, ਇਸ ਦੀ ਇੱਕ ਮੁਸਕਰਾਹਟ ਦਿਲ ਕੋ ਸਕੂਨ ਦਿੰਦੀ ਹੈ। ਦੁਨੀਆਂ ਵਿੱਚ ਅਗਰ ਕੋਈ ਅਸਾਂ ਕੋ ਸਭ ਤੋਂ ਜ਼ਿਆਦਾ ਸਮਝਦਾ ਹੈ ਤਾਂ ਉਹ ਸਿਰਫ ਇਨਸਾਨ ਦੀ ਮਾਂ ਹੈ। ਅੱਜ ਇਸ ਧੜੇ ਦੇ ਮੌਕੇ 'ਤੇ ਅਸਾਂ ਕੋ ਚਾਹੀਦਾ ਕਿ ਅਸੀਂ ਮਾਂ ਦੀ ਇੱਜ਼ਤ ਕਰਾਂ, ਉਹਨਾਂ 'ਤੇ ਮੁਹੱਬਤ ਕਰਾਂ, ਉਹਨਾਂ ਕੋ ਅਹਿਸਾਸ ਦਿਲਾਵਾਂ ਕਿ ਅਸਾਂ ਦੀ ਜ਼ਿੰਦਗੀ ਵੀ ਸਭ ਤੋਂ ਬੜੀ ਨਿਆਮਤ ਹਨ। ਖੁਸ਼ਕਿਸਮਤ ਹਨ ਲੋਕ ਜਿਹਦੀ ਮਾਂ ਦੁਨੀਆਂ ਵਿੱਚ ਹੈ, ਜਿਹਦੀ ਮਾਂ ਜ਼ਿੰਦਾ ਔਰ ਰੋਜ਼ ਉੱਠ ਕੇ ਸੁਬਹ ਸਵੇਲੇ ਮਾਂ ਦੇ ਚਿਹਰੇ ਦਾ ਦੀਦਾਰ ਕਰਦੇ ਹਨ। ਸਮੇਂ ਅਸਾਂ ਲੋਕਾਂ ਕੋ ਇਸ ਗੱਲ ਦਾ ਪੂਰਾ ਪੂਰਾ ਅਹਿਸਾਸ ਹੋਣਾ ਚਾਹੀਦਾ ਕਿ ਮਾਂ ਦੀ ਪੂਰੀ ਪੂਰੀ ਖਿਦਮਤ ਕਰਾਂ ਔਰ ਕਦੇ ਵੀ ਇਹਨਾਂ ਰਿਸ਼ਤਿਆਂ ਵੀ ਕੜੋਹਾਟ ਨਹੀਂ ਆਉਣੀ ਚਾਹੀਦੀ। ਜਿਹਨਾਂ ਦੀ ਮਾਵਾਂ ਇੰਤਕਾਲ ਕਰ ਗਈਆਂ ਦੀਆਂ, ਇਸ ਦੁਨੀਆਂ ਫਾਨੀ ਕੋ ਛੋੜ ਕੇ ਚਲੀ ਗਈਆਂ, ਉਹਨਾਂ ਵਾਸਤੇ ਅਸੀਂ ਦੁਆ ਗੋਰਵਾਂ ਕਿ ਅੱਲਾਹ ਤਾਲਾ ਉਹਨਾਂ ਕੋ ਕਰਵਟ ਕਰਵਟ ਵੀ ਜੰਨਤ ਨਸੀਬ ਕਰੇ ਔਰ ਉਹਨਾਂ ਦੇ ਘਰ ਵਾਲਿਆਂ ਕੋ ਸਬਰ ਜਮੀਲਤਾ ਕਰੇ। ਸਾਮਿਨ, ਫਿਰ ਇਸ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਆਪਣੇ ਮੇਜ਼ਬਾਨ ਇਮਤਿਆਜ਼ ਅਹਿਮਦ ਮੀਰ ਅਤੇ ਪਹਾੜੀ ਪ੍ਰੋਗਰਾਮ ਦੇ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਅਗਲੇ ਪ੍ਰੋਗਰਾਮ ਤੋੜੀ ਦਿਓ ਇਜਾਜ਼ਤ। ਖੁਸ਼ ਰਹੋ, ਅੱਲਾ ਬਿਲਕੁਲ।

0: ਵਜ਼ੀਰੇ ਆਲਾ ਉਮਰ ਅਬਦੁੱਲਾ ਸੁਣ ਅੱਜ ਆਪਣੇ ਹਲਕਾ ਇੰਤਖਾਬ ਗਾਂਦਰਬਲ ਦਾ ਦੌਰਾ ਕੀਤਾ। ਉਥਾਂ 40 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਤਰੱਕੀਆਤੀ ਪ੍ਰੋਜੈਕਟਾਂ ਦਾ ਆਗਾਜ਼ ਕੀਤਾ, ਜਿਨ੍ਹਾਂ ਵਿਚ ਸਿੰਧ ਰਿਵਰ ਫਰੰਟ ਪ੍ਰੋਜੈਕਟਾਂ ਦਾ ਪਹਿਲਾ ਮਰਹਲਾ ਵੀ ਸ਼ਾਮਲ ਆ। ਵਜ਼ੀਰੇ ਆਲਾ ਸੁਣ ਜ਼ਿਲ੍ਹਾ ਹਸਪਤਾਲ ਗਾਂਦਰਬਲ ਵਿਚ ਬੂਨ ਸਕੈਨ ਮਸ਼ੀਨ ਔਰ ਫਾਈਬਰ ਸਕੈਨ ਮਸ਼ੀਨ ਦਾ ਵੀ ਇਫਤਤਾਹ ਕੀਤਾ। ਇਹ ਆਲਾਤ HDFC ਬੈਂਕ ਦੀ ਸਮਾਜੀ ਕਾਰਪੋਰੇਟ ਜ਼ਿੰਮੇਵਾਰੀ ਦੇ ਤਹਿਤ ਮਸ਼ੀਨਾਂ ਲਾਈ ਗਈਆਂ। ਉਨ੍ਹਾਂ ਸੁਣ ਉੱਥੇ ਮੁਖਤਲਿਫ ਕਲੀਦੀ ਨੋਈਅਤ ਦੀਆਂ ਤਰੱਕੀਆਤੀ ਇਕਦਾਮਾਤ ਦਾ ਵੀ ਜਾਇਜ਼ਾ ਕੀਤਾ। ਪਿੱਛਾ ਮੀਡੀਆ ਨੁਮਾਇੰਦਿਆਂ ਨਾਲ ਗੱਲਾਂ ਕਰਦੇ ਹੋਇਆਂ ਵਜ਼ੀਰੇ ਆਲਾ ਸੁਣ ਕੁਝ ਇਸ ਤਰ੍ਹਾਂ ਆਖਿਆ।
1: ਗਾਂਦਰਬਲ ਮੈਂ ਜੋ ਤਰੱਕੀਆਤੀ ਕਾਮ ਕਾਜ ਕਾ ਸਿਲਸਿਲਾ ਮੇਰੇ ਇਲੈਕਸ਼ਨ ਜੀਤਨੇ ਕੇ ਬਾਅਦ ਸ਼ੁਰੂ ਹੁਆ ਹੈ ਉਸਕੋ ਹਮਨੇ ਥੋੜਾ ਔਰ ਆਗੇ ਬੜਾਨੇ ਕਾ ਕਾਮ ਕੀਆ। ਮੁਖਤਲਿਫ ਪ੍ਰੋਜੈਕਟਸ ਕੇ ਫਾਊਂਡੇਸ਼ਨ ਸਟੋਨ ਰੱਖੇ ਗਏ, ਜਿਨ ਮੈਂ ਨੌਜਵਾਨੋਂ ਕੇ ਲੀਏ ਲਾਇਬ੍ਰੇਰੀ, ਯਹਾਂ ਪੇ ਯੂਥ ਹੋਸਟਲ, ਕਈ ਜਗਹੋਂ ਪੇ ਨਈ ਸੜਕੇ, ਗਾਂਦਰਬਲ ਸ਼ਹਿਰ ਕੀ ਖੂਬਸੂਰਤੀ ਕੋ ਬੜਾਨੇ ਕੇ ਲੀਏ, ਬਿਹਾਮਾ ਮੈਂ ਰਿਵਰ ਫਰੰਟ ਜੋ ਉਸਕੋ ਟੂਰਿਸਟ ਅਟ੍ਰੈਕਸ਼ਨ ਬਣਾਨੇ ਕੇ ਲੀਏ ਉਸਕੇ ਪਹਿਲੇ ਫੇਜ਼ ਕਾ ਫਾਊਂਡੇਸ਼ਨ ਸਟੋਨ ਰੱਖਾ ਗਿਆ। ਕੋਸ਼ਿਸ਼ ਕੀ ਜਾ ਰਹੀ ਹੈ ਕਿ ਗਾਂਦਰਬਲ ਕੋ ਸਹੀ ਮਾਨੇ ਮੈਂ ਕੋ ਡਿਵੈਲਪ ਕੀਆ ਜਾਏ ਔਰ ਸਿਲਸਿਲਾ ਪਹਿਲੇ ਹੀ ਸ਼ੁਰੂ ਹੁਆ ਹੈ। ਇਨ ਦੋਨੋਂ ਕਾ ਮੁਝੇ ਦੋ ਫਾਇਦੇ ਹੋਤੇ ਹੈ, ਏਕ ਤੋ ਨਏ ਕਾਮ ਸ਼ੁਰੂ ਹੋ ਜਾਤੇ ਹੈ, ਦੂਸਰਾ ਜੋ ਕਾਮ ਹਾਥ ਮੇਂ ਲੀਏ ਗਏ ਹੈ ਵੋ ਕਹਾਂ ਤੱਕ ਆਗੇ ਬੜੇ ਹੈ ਉਸ ਬਾਤ ਕਾ ਵੀ ਪਤਾ ਚਲ ਜਾਤਾ ਹੈ।
0: ਇਧਰ ਵਜ਼ੀਰੇ ਆਲਾ ਸੁਣ ਸ੍ਰੀਨਗਰ ਦੇ ਜਵਾਹਰ ਲਾਲ ਨਹਿਰੂ ਮੈਮੋਰੀਅਲ ਹਸਪਤਾਲ ਵਿਚ 2.25 ਕਰੋੜ ਰੁਪਏ ਮਾਲੀਅਤ ਦੇ ਤਿੱਬੀ ਆਲਾਤ ਕੋ ਆਵਾਮ ਦੇ ਨਾਂ ਕੀਤਾ। ਇਨ੍ਹਾਂ ਨਾਲ ਨਾਇਬ ਵਜ਼ੀਰੇ ਆਲਾ ਸੁਰਿੰਦਰ ਕੁਮਾਰ ਚੌਧਰੀ ਔਰ ਸਿਹਤ ਵ ਤਿੱਬੀ ਤਾਲੀਮ ਦੀ ਵਜ਼ੀਰ ਸਕੀਨਾ ਇਤੂ ਔਰ MLA ਜਡੀਵਾਲ ਤਨਵੀਰ ਸਾਦਿਕ ਵੀ ਆਸੇ। ਵਜ਼ੀਰੇ ਆਲਾ ਉਮਰ ਅਬਦੁੱਲਾ ਸੁਣ ਆਖਿਆ ਕਿ ਕਸ਼ਮੀਰ ਵਾਦੀ ਔਰ ਗਾਫ ਦੇ ਵਿਚਕਾਰ ਇੱਕ ਡੂੰਘਾ ਔਰ ਤਾਰੀਖੀ ਰਿਸ਼ਤਾ ਔਰ ਵਾਦੀ ਦੇ ਗਾਫ ਕੋਰਸ ਮੁਲਕ ਵਿੱਚ ਬਿਹਤਰੀਨ ਗਾਫ ਕੋਰਸ ਵਿੱਚ ਸ਼ੁਮਾਰ ਆਉਂਦੇ ਹਨ। ਰਾਇਲ ਸਪ੍ਰਿੰਗਸ ਗਾਫ ਕੋਰਸ ਸ੍ਰੀਨਗਰ ਵਿੱਚ ਗਾਫ ਟੂਰਨਾਮੈਂਟ ਦਾ ਇਫਤਤਾਹ ਕਰਦੇ ਹੋਇਆਂ ਉਹਨਾਂ ਸੁਣ ਆਖਿਆ ਕਿ ਆਲਮੀ ਸਤ੍ਹਾ ਦੇ ਗਾਫ ਕੋਰਸਿਸ ਨਾ ਸਿਰਫ ਮਕਾਮੀ ਗਾਫ ਖਿਲਾੜੀਆਂ ਵਾਸਤੇ ਤਹਿਰੀਕ ਬਖਸ਼ਦੇ ਹਨ ਬਲਕਿ ਵਜ਼ੀਰੇ ਆਲਾ ਸੁਣ ਆਖਿਆ ਕਿ ਬਾਇਸ ਇਤਮਿਨਾਨ ਆ ਕਿ ਹੁਣ ਜੰਮੂ ਕਸ਼ਮੀਰ ਕੋਲੋਂ ਬਾਹਰ ਰਹਿ ਵਾਲੇ ਗਾਫ ਖਿਲਾੜੀ ਸ੍ਰੀਨਗਰ ਔਰ ਗੁਲਮਰਗ ਪਹਿਲਗਾਮ ਖੇੜੇ ਕੋ ਆਉਂਦੇ ਹਨ। ਤਾਲੀਮ ਔਰ ਸਮਾਜੀ ਪਾਏਦਾਰੀ ਇਹ ਖੁਸ਼ਹਾਲੀ ਮਾਸ਼ਰੇ ਦੀ ਤਾਮੀਰ ਵਿੱਚ ਅਹਿਮ ਕਿਰਦਾਰ ਅਦਾ ਕਰਦੇ ਹਨ। ਤਰੱਕੀ ਪਜ਼ੀਰ ਕੌਮਾਂ ਤਾਲੀਮੀ ਮੰਜ਼ਰਨਾਮੇ ਕੋ ਜਦੀਦ ਔਰ ਪੱਕਾ ਕਰਨੇ ਵਾਸਤੇ ਖਾਸ ਧਿਆਨ ਦਿੰਦੀਆਂ ਹਨ। ਮੁਤਹਿਦਾ ਅਰਬ ਅਮਾਰਾਤ ਦੇ ਸ਼ਹਿਰ ਦੁਬਈ ਵਿੱਚ ਰਹਿ ਵਾਲੀ ਆਲਮੀ ਸ਼ੋਹਰਤ ਯਾਫਤਾ ਐਜੂਕੇਸ਼ਨ ਐਂਡ ਸਿਸਟੇਨੇਬਿਲਿਟੀ ਐਕਸਪਰਟ ਡਾਕਟਰ ਹਲੀਮਾ ਸਾਦੀਆ ਸੁਣ ਡਾਇਰੈਕਟਰ ਨਿਊਜ਼ ਆਕਾਸ਼ਵਾਣੀ ਸ੍ਰੀਨਗਰ ਤਾਰਿਕ ਰਾਥਰ ਨਾਲ ਇੱਕ ਖਾਸ ਗੱਲਬਾਤ ਦੇ ਦੌਰਾਨ ਕੁਝ ਇਸ ਤਰ੍ਹਾਂ ਆਖਿਆ।
2: सबसे ज्यादा जो अहम इस वक्त जरूरत है वो हमारे एजुकेशनल इंस्टीट्यूशंस में कि हमारी तालीम को रियल लाइफ से जोड़ने की जरूरत है। हम अपनी तालीम को रियल लाइफ से जोड़ करके सस्टेनेबिलिटी को भी इम्प्लीमेंट कर सकते हैं। जैसे अगर हम बात करें सस्टेनेबल एजुकेशन की, तो एक बच्चा तालीम क्यों हासिल करता है, उसका अगर हम मकसद देखें तो मकसद यही होता है कि उसे फ्यूचर की लाइफ के लिए तैयार कर रहे हैं, इसीलिए हम उसे एजुकेशन दे रहे हैं। अब अगर एक बच्चा पढ़ने लिखने के बावजूद, डिग्री हासिल करने के बावजूद, उसे जो लाइफ की बेसिक नीड्स है अपनी, वही नहीं पूरी करनी आती है, क्योंकि हमने जोड़ रखा है उसको सिर्फ रोजगार से, और हम सोचते हैं कि एक डिग्री देके, कागज का टुकड़ा देके हम उसको किसी कॉम्पिटेटिव एग्जाम में बिठा देंगे, वहां पे वो पास कर जाएगा और कहीं ना कहीं उसको नौकरी मिल जाएगी। इस नजरिए को तब्दील करके हमें उसे रियल लाइफ के चैलेंजेस के लिए तैयार करना है।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ ਤੋਂ ਸੁਣ ਰਹੇ ਹੋ। ਖਬਰਾਂ ਤੁਸੀਂ ਆਕਾਸ਼ਵਾਣੀ ਦੇ ਮੋਬਾਈਲ ਐਪਲੀਕੇਸ਼ਨ ਨਿਊਜ਼ ਆਨ AIR ਔਰ DTH ਉੱਪਰ ਵੀ ਸੁਣ ਸਕਦੇ ਹੋ। ਵਜ਼ੀਰੇ ਆਜ਼ਮ ਨਰਿੰਦਰ ਮੋਦੀ ਸੁਣ ਲੋਕਾਂ ਕੋ ਤਾਕੀਦ ਕੀਤੀ ਕਿ ਉਹ ਇਨਸਾਨੀ ਖਿਦਮਤ, ਰੂਹਾਨੀ ਅਕਦਾਰ ਔਰ ਸਮਾਜੀ ਇਰਤਕਾ ਦੇ ਜਜ਼ਬੇ ਕੋ ਫਰੋਗ ਦੇਵਨ। ਸਾਲਾਨਾ ਤਕਰੀਬ ਕੋ ਖਤਾਬ ਕਰਦੇ ਹੋਇਆਂ ਉਹਨਾਂ ਸੁਣ ਮਾਹੌਲਿਆਤੀ ਪਾਕਿਜ਼ਗੀ ਔਰ ਨੌਜਵਾਨਾਂ ਦੀ ਬਾਅਖਤਿਆਰੀ ਕੋ ਮਜ਼ੀਦ ਪੱਕਾ ਕਰਨੇ ਦਾ ਜ਼ੋਰ ਦਿੱਤਾ ਤਾਂ ਜੇ ਤਰੱਕੀ ਯਾਫਤਾ ਭਾਰਤ ਦੇ ਖੁਆਬ ਕੋ ਸ਼ਰਮਿੰਦਾ ਤਾਬੀਰ ਕੀਤੇ ਜੁਲ ਸਕਾ।
3: विकसित भारत का निर्माण ऐसे युवाओं से ही होगा, जो युवा मानसिक रूप से शांत हो, जो सामाजिक रूप से जिम्मेदार हो और जो समाज के प्रति संवेदनशील हो। इसलिए स्पिरिचुअल वेलबींग, मेंटल हेल्थ, योग, मेडिटेशन, इस पर काम करने वाली आपकी ये महत्वपूर्ण गतिविधि और इस प्रकार से काम करने वाली अन्य संस्थाएं भी, इन सब की भूमिका बहुत बहुत अहम है।
0: आज मदर्स डे यानी मामा का दिहाड़ा मनाया जुल रहा। यह दिहाड़ा हर साल मई दी

0: ਆਲਮੀ ਮਾਵਾਂ ਦੇ ਦਿਹਾੜੇ ਦੇ ਸਿਲਸਿਲੇ ਵਿੱਚ ਸਾਗਰ ਕਲਚਰਲ ਫੋਰਮ ਦੇ ਅਹਿਤਮਾਮ ਨਾਲ ਬਾਰਾਮੂਲੇ ਵਿੱਚ ਇੱਕ ਮਜਲਿਸ ਮੁਨਕਦ ਹੋਈ। ਇਸ ਮੌਕੇ ਉੱਪਰ ਮਾਵਾਂ ਦੀ ਅਜ਼ਮਤ ਔਰ ਮਾਵਾਂ ਦੇ ਪਿਆਰ ਦੇ ਮੌਜੂ ਉੱਪਰ ਤਕਰੀਰਾਂ ਹੋਈਆਂ। ਪ੍ਰੋਗਰਾਮ ਵਿੱਚ ਕੇਰਲਾ ਨਾਲ ਤਾਲਕ ਰੱਖੇ ਵਾਲੀਆਂ 3 ਨੌਜਵਾਨ ਕਲਮਕਾਰਾਂ ਸੁਣ ਵੀ ਸ਼ਿਰਕਤ ਕੀਤੀ। ਅੱਜ ਕੱਲ੍ਹ ਦੇ ਮੌਸਮ ਵਿੱਚ ਵਾਦੀ ਵਿੱਚ ਰੂਸੀ ਸਫੇਦਿਆਂ ਤੋਂ ਚੜ੍ਹੇ ਵਾਲੀ ਰੂਈ ਲੋਕਾਂ ਦੇ ਆਜ਼ਮੇ ਕੋ ਖਰਾਬ ਕਰ ਰਹੀ ਔਰ ਅਕਸਰ ਐਲਰਜੀ ਔਰ ਇਨਫੈਕਸ਼ਨ ਹੋ ਰਹੀ। ਮਾਹਰੀਨ ਸੁਣ ਲੋਕਾਂ ਕੋ ਖਾਸ ਕਰ ਬਜ਼ੁਰਗਾਂ ਕੋ ਮਸ਼ਵਰਾ ਦਿੱਤਾ ਦਾ ਕਿ ਇਸ ਸੂਰਤ ਹਾਲ ਕੋਲੋਂ ਬੱਚੇ ਵਾਸਤੇ ਅਹਿਤਿਆਤ ਵਰਤਣ। ਇਸ ਸਿਲਸਿਲੇ ਵਿੱਚ ਬਜ਼ੁਰਗਾਂ ਦੇ ਤਿੱਬੀ ਮਸਾਇਲ ਦੇ ਮਾਹਿਰ ਡਾਕਟਰ ਜ਼ੁਬੇਰ ਸਲੀਮ ਸੁਣ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਕੋ ਆਖਿਆ।
1: ਇਸ ਮੌਸਮ ਮੇਂ ਦਰਖਤੋਂ ਔਰ ਗਾਸ ਕਾ ਪੋਲਨ ਹਵਾ ਮੇਂ ਜ਼ਿਆਦਾ ਹੋਤਾ ਹੈ ਜੋ ਬਜ਼ੁਰਗੋਂ ਮੇਂ ਐਲਰਜੀ ਖਾਂਸੀ ਛੀਂਕੇ ਆਂਖੋਂ ਮੇਂ ਆਂਸੂ ਔਰ ਜਲਨ ਔਰ ਸਾਂਸ ਕੀ ਤਕਲੀਫ ਪੈਦਾ ਕਰ ਸਕਤਾ ਹੈ। ਅਸਥਮਾ ਔਰ ਐਲਰਜੀ ਵਾਲੇ ਬਜ਼ੁਰਗ ਕੋ ਖਾਸ ਅਹਿਤਿਆਤ ਕੀ ਜ਼ਰੂਰਤ ਹੋਤੀ ਹੈ। ਘਰ ਸੇ ਬਾਹਰ ਨਿਕਲਤੇ ਵਕਤ ਮਾਸਕ ਔਰ ਚਸ਼ਮਾ ਜ਼ਰੂਰ ਪਹਿਨੇ ਔਰ ਬਾਹਰ ਸੇ ਆਨੇ ਕੇ ਬਾਅਦ ਹਾਥ ਔਰ ਚਿਹਰਾ ਧੋ ਲੇ। ਖਿੜਕੀਆਂ ਬੰਦ ਰੱਖੇ, ਧੂਪ ਔਰ ਤੇਜ਼ ਹਵਾ ਮੇਂ ਕਮ ਨਿਕਲੇ।
0: ਇਸ ਦੇ ਨਾਲ ਹੀ ਖਬਰਨਾਮਾ ਮੁੱਕਿਆ। ਇਜਾਜ਼ਤ ਦਿਓ, ਖੁਦਾ ਹਾਫਿਜ਼।
2: ہم آکاشوانی سری نگر سے آپ سے مخاطب ہیں۔ سمین 4:30 ہوئے ہیں۔ اب پیش ہوتا ہے پنجابی پروگرام۔

ਤੁਹਾਡੀ ਆਪਣੀ ਦੋਸਤ ਸੁਰਜੀਤ ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਾਥੀਓ, ਪ੍ਰੋਗਰਾਮ ਦੀ ਸ਼ੁਰੂਆਤ ਜਿਵੇਂ ਕਿ ਇੱਕ ਗੀਤ ਨਾਲ ਹੁੰਦੀ ਹੈ, ਤੇ ਆਓ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਸਾਥੀਓ ਗੀਤ ਤੁਸੀਂ ਸੁਣ ਰਹੇ ਸੀ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਣਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਰੀ ਦੁਨੀਆ ਵਿੱਚ ਲੌਫਟਰ ਡੇ ਮਨਾਇਆ ਜਾ ਰਿਹਾ ਹੈ। ਇਹਦੀ ਸ਼ੁਰੂਆਤ 10 ਮਈ 1998 ਵਿੱਚ ਮੁੰਬਈ ਵਿੱਚ ਹੋਈ ਸੀ। ਤੁਸੀਂ ਤਾਂ ਜਾਣਦੇ ਹੋ ਕਿ ਲੌਫਟਰ ਯਾਨੀ ਕਿ ਹੱਸਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਜਿਵੇਂ ਅਸੀਂ ਆਪਣੀ ਦਵਾਈ ਨਹੀਂ ਭੁੱਲ ਸਕਦੇ, ਜਿਵੇਂ ਅਸੀਂ ਕਿਧਰੇ ਆਉਣਾ ਜਾਣਾ ਨਹੀਂ ਭੁੱਲ ਸਕਦੇ, ਜਿਵੇਂ ਕਿ ਅਸੀਂ ਹਰ ਇੱਕ ਨਾਲ ਕਦੇ ਵੀ ਜਦ ਵੀ ਫੋਨ 'ਤੇ ਗੱਲ ਕਰਦੇ ਹਾਂ ਜਾਂ ਘਰ ਬੈਠੇ ਕੋਈ ਆਉਂਦਾ ਹੈ ਉਹਨਾਂ ਨਾਲ ਗੱਲ ਕਰਦੇ ਹਾਂ, ਤਾਂ ਸਾਨੂੰ ਇਹੋ ਲੱਗਦਾ ਹੈ ਕਿ ਗੱਲਬਾਤ ਦਾ ਜਿਹੜਾ ਟੌਪਿਕ ਸੀ, ਵਿਸ਼ੇ ਸੀ, ਉਹ ਬਹੁਤ ਹੀ ਸੀਰੀਅਸ ਸੀ। ਅਤੇ ਉਹਦੇ ਤੋਂ ਬਾਅਦ ਅਸੀਂ ਸੋਚਦੇ ਹਾਂ ਕਿ ਜਦ ਸਾਡੇ ਘਰ ਗੈਸਟ ਆਏ ਜਾਂ ਮੈਂ ਜਿਹਦੇ ਨਾਲ ਫੋਨ 'ਤੇ ਗੱਲ ਕਰ ਰਿਹਾ ਸਾਂ, ਉਹ ਮੈਂ ਆਪਣੀ ਕੀ ਸੁਣਾਉਂਦਾ, ਉਹਨੇ ਆਪਣੀ ਸੁਣਾਉਣੀ ਸ਼ੁਰੂ ਕਰ ਦਿੱਤੀ। ਲੇਕਿਨ ਸੁਣਾ ਵੀ ਕੀ ਰਿਹਾ ਸੀ, ਸਭ ਕੁਛ ਸਟ੍ਰੈਸ ਤੋਂ ਭਰਿਆ ਹੋਇਆ, ਪਰੇਸ਼ਾਨੀਆਂ ਦਾ ਭਰਿਆ ਹੋਇਆ। ਜਾਂ ਘਰ ਵਿੱਚ ਜਦ ਕੋਈ ਬੈਠਿਆ ਹੋਇਆ ਸਾਡੇ ਨਾਲ, ਉਹਦੇ ਨਾਲ ਜਦ ਅਸੀਂ ਗੱਲ ਕਰਦੇ ਹਾਂ, ਤਾਂ ਸਾਨੂੰ ਇਹੀ ਹੁੰਦਾ ਹੈ ਕਿ ਮਸਲਾ ਜਿਹੜਾ ਸੀ ਉਹ ਬਹੁਤ ਹੀ ਸੀਰੀਅਸ ਸੀ। ਕਿ ਸਾਥੀਓ, ਇਹਨਾਂ ਮਸਲਿਆਂ ਵਿੱਚ ਅਸੀਂ ਕਦੇ ਹੱਸਦੇ ਹਾਂ? ਕੋਈ ਉਹ ਮਸਲਾ ਹੁੰਦਾ ਹੀ ਨਹੀਂ ਜਿਹਦੇ ਵਿੱਚ ਸਾਨੂੰ ਹੱਸਣ ਦਾ ਮੌਕਾ ਮਿਲੇ। ਜਿਹੜਾ ਅੱਜ ਸਾਰੀ ਦੁਨੀਆ ਵਿੱਚ ਲੌਫਟਰ ਡੇ ਮਨਾਇਆ ਜਾ ਰਿਹਾ ਹੈ, ਇਹਨੂੰ ਮਨਾਉਣ ਦਾ ਮਨੋਰਥ ਇੱਕੋ ਹੀ ਹੈ ਕਿ ਸਾਨੂੰ ਹੱਸਣਾ ਚਾਹੀਦਾ ਹੈ ਅਤੇ ਹਸਾਉਣਾ ਚਾਹੀਦਾ ਹੈ, ਕਿਉਂਕਿ ਹੱਸਣ ਨਾਲ ਸਾਡੀ ਅੱਧੇ ਤੋਂ ਜ਼ਿਆਦਾ ਬਿਮਾਰੀਆਂ ਜਿਹੜੀ ਨੇ ਉਹ ਦੂਰ ਹੋ ਜਾਂਦੀ ਨੇ। ਮੈਨੂੰ ਤਾਂ ਲੱਗਦਾ ਹੈ ਕਿ 1-2% ਲੋਕ ਹੋਣੇ ਨੇ ਜਿਹੜੇ ਦਿਨ ਵਿੱਚ 5 ਮਿੰਟ ਹੱਸਦੇ ਹੋਣੇ ਨੇ, ਕਿਉਂਕਿ ਅੱਜ ਹਰ ਇੱਕ ਕੋਲ ਸਟ੍ਰੈਸ ਭਰੀ ਜ਼ਿੰਦਗੀ ਹੈ, ਸਟ੍ਰੈਸ ਭਰੀ ਲਾਈਫ ਜੀ ਰਹੇ ਨੇ। ਜਿਹਨੂੰ ਵੀ ਪੁੱਛੋ ਕੀ ਹਾਲ ਹੈ, ਉਹ ਕਹਿੰਦੇ ਨੇ ਬਸ ਕੱਟ ਰਹੇ ਹਾਂ। ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਖੁਸ਼ ਹਾਂ, ਅਸੀਂ ਆਪਣੀ ਜ਼ਿੰਦਗੀ ਅੱਛੇ ਨਾਲ ਬਤੀਤ ਕਰ ਰਹੇ ਹਾਂ ਜਾਂ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਹਰ ਕਿਸੇ ਨੂੰ ਅਸੀਂ ਇਹੀ ਸੁਣਦੇ ਹਾਂ ਕਿ ਅਸੀਂ ਪਰੇਸ਼ਾਨ ਹਾਂ। ਫਿਰ ਪਰੇਸ਼ਾਨੀ ਕੀ ਹੈ, ਉਹ ਜਦ ਸੁਣਨ ਲੱਗਦੇ ਨੇ ਤਾਂ ਉਹ ਉਹਨਾਂ ਦੀ ਸੁਣਨ ਤੋਂ ਪਹਿਲੇ ਆਪਣੀ ਸੁਣਾਉਣੀ ਸ਼ੁਰੂ ਕਰ ਦਿੰਦੇ ਨੇ। ਸਾਥੀਓ, ਸਾਨੂੰ ਹੱਸਣਾ ਹੈ, ਹਸਾਉਣਾ ਹੈ, ਕਿਉਂਕਿ ਸਾਡੇ ਅੰਦਰ ਜਿੰਨਾ ਵੀ ਸਟ੍ਰੈਸ ਚੱਲ ਰਿਹਾ ਹੈ, ਜਿੰਨੀ ਪਰੇਸ਼ਾਨੀਆਂ ਚੱਲ ਰਹੀ ਨੇ, ਉਹਨੂੰ ਦੂਰ ਰੱਖਣ ਲਈ ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਪਰੇਸ਼ਾਨੀਆਂ ਨੂੰ ਜੇਕਰ ਅਸੀਂ ਅਵੋਇਡ ਕਰਨ ਦੀ ਕੋਸ਼ਿਸ਼ ਕਰੀਏ ਤਾਂ, ਵੈਸੇ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਅਵੋਇਡ ਕਰੀਏ, ਲੇਕਿਨ ਜਿੱਧਰ ਉਹਨਾਂ ਮਸਲਿਆਂ ਨੂੰ ਡਿਸਕਸ ਕਰਨਾ ਹੈ ਉਹਦੇ ਤੋਂ ਸਾਨੂੰ ਹਟ ਜਾਣਾ ਚਾਹੀਦਾ ਹੈ, ਕਿਉਂਕਿ ਸਭ ਕੁਝ ਅਸੀਂ ਜੇਕਰ ਵਾਹਿਗੁਰੂ 'ਤੇ ਛੱਡ ਦਈਏ, ਰੱਬ 'ਤੇ ਛੱਡ ਦਈਏ, ਤਾਂ ਸਾਨੂੰ ਲੱਗਦਾ ਹੈ ਕਿ ਆਸਤੇ ਆਸਤੇ ਮਸਲੇ ਪਰੇਸ਼ਾਨੀਆਂ ਠੀਕ ਹੁੰਦੀ ਜਾਣਗੀਆਂ। ਜਿਵੇਂ ਕਿ ਅੱਜ ਸਾਰੀ ਦੁਨੀਆ ਵਿੱਚ ਲੌਫਟਰ ਡੇ ਮਨਾਇਆ ਜਾ ਰਿਹਾ ਹੈ, ਤਾਂ ਇਹਦੀ ਸ਼ੁਰੂਆਤ 10 ਮਈ 1998 ਵਿੱਚ ਮੁੰਬਈ ਵਿੱਚ ਹੋਈ ਸੀ। ਇਹਦੀ ਸ਼ੁਰੂਆਤ ਮੁੰਬਈ ਦੇ ਹੈਲਥ ਡਾਕਟਰ ਮਦਨ ਕਟਾਰੀਆ ਜੀ ਨੇ ਕੀਤੀ ਸੀ, ਜਿਹੜੇ ਕਿ ਲੌਫਟਰ ਅਤੇ ਯੋਗ ਦੇ ਸੰਸਥਾਪਕ ਸਨ। ਇਹਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਸੀ ਮਗਰ ਉਸ ਵੇਲੇ ਘੱਟ ਤਾਦਾਦ ਵਿੱਚ ਲੋਕਾਂ ਨੇ ਇਸ ਵਿੱਚ ਹਿੱਸਾ ਲਿੱਤਾ, ਮਗਰ ਫਿਰ ਕੁਝ ਸਮੇਂ ਬਾਅਦ ਇਸ ਦੀ ਤਾਦਾਦ ਵੱਧਦੀ ਗਈ ਅਤੇ ਬਾਕੀ ਦੇਸ਼ਾਂ ਵਿੱਚ ਵੀ ਇਹ ਫੈਲ ਗਿਆ। ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਕਈ ਦੇਸ਼ਾਂ ਵਿੱਚ ਇਹ ਦਿਨ ਮਨਾਉਣ ਦੀ ਸ਼ੁਰੂਆਤ ਹੋ ਗਈ। ਸਾਥੀਓ, ਇਹਨੂੰ ਮਨਾਉਣ ਦਾ ਮਨੋਰਥ ਇਹ ਹੈ ਕਿ ਅਸੀਂ ਫਿਜ਼ੀਕਲੀ ਅਤੇ ਮੈਂਟਲੀ ਬੰਦੇ ਦੀ ਹੈਲਥ ਵਿੱਚ ਸੁਧਾਰ ਲਿਆ ਸਕਦੇ ਹਾਂ।

ਸੱਚ ਗੱਲ ਹੈ। ਜੇ ਅਸੀਂ ਹੱਸਾਂਗੇ ਹੱਸਾਵਾਂਗੇ ਤੇ ਅਸੀਂ ਫਿਜ਼ੀਕਲੀ ਤੇ ਮੈਂਟਲੀ ਆਪਣੇ ਆਪ ਨੂੰ ਬਿਲਕੁਲ ਠੀਕ ਸਮਝਾਂਗੇ, ਠੀਕ ਹੋ ਜਾਵਾਂਗੇ ਤੇ ਟੈਂਸ਼ਨ ਤੋਂ ਵੀ ਦੂਰ ਰਵਾਂਗੇ। ਇਸ ਦਿਨ ਕਈ ਪ੍ਰੋਗਰਾਮ ਜਿਵੇਂ ਕਿ ਕਹਾਣੀਆਂ, ਡਰਾਮਾ ਤੇ ਕਈ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਹੱਸਣਾ ਕਿੰਨਾ ਜ਼ਰੂਰੀ ਹੈ, ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ। ਡਾਕਟਰ ਕਟਾਰੀਆ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਹੱਸਣ ਨਾਲ ਲੋਕਾਂ ਨੂੰ ਇਕਜੁੱਟ ਕਰਕੇ ਟੈਂਸ਼ਨ ਤੋਂ ਮੁਕਤ ਕੀਤਾ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਹੱਸੀ ਹੈਲਥ ਨੂੰ ਠੀਕ ਕਰ ਸਕਦੀ ਹੈ, ਹੱਸੀ ਹੈਲਥ ਨੂੰ ਠੀਕ ਕਰਨ ਦਾ ਹਥਿਆਰ ਹੈ। ਇਹ ਦਿਨ ਸਾਨੂੰ ਯਾਦ ਕਰਾਉਂਦਾ ਹੈ ਕਿ ਹੱਸਣਾ ਸਾਡੀ ਜ਼ਿੰਦਗੀ ਲਈ ਮਹੱਤਵਪੂਰਨ ਹੈ ਅਤੇ ਮਹੱਤਵਪੂਰਨ ਪਹਿਲੂ ਵੀ ਹੈ ਅਤੇ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ। ਇਸ ਨਾਲ ਅਸੀਂ ਸਰੀਰਕ ਮਾਨਸਿਕ ਹੈਲਥ ਨੂੰ ਸੁਧਾਰ ਸਕਦੇ ਹਾਂ। ਅੱਜ ਕੱਲ੍ਹ ਦੀ ਟੈਂਸ਼ਨ ਭਰੀ ਜ਼ਿੰਦਗੀ ਦੇ ਕਾਰਨ ਲੋਕ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਨੇ, ਜਿਹਦੀ ਵਜ੍ਹਾ ਨਾਲ ਡਾਕਟਰ ਵੀ ਖੁਸ਼ ਰਹਿਣ ਦੀ ਸਲਾਹ ਦਿੰਦੇ ਨੇ। ਤੇ ਆਓ ਸੁਣ ਲੈਂਦੇ ਹਾਂ ਇਹ ਪਿਆਰਾ ਜਿਹਾ ਗੀਤ।

ਖੁਸ਼ ਰਹਿ ਕੇ ਸ਼ੁਕਰਾਨਾ ਕਰਕੇ ਰੱਬ ਦਾ ਸਾਨੂੰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ, ਕਿਉਂਕਿ ਇਹ ਛੋਟੀ ਜਿਹੀ ਜ਼ਿੰਦਗੀ ਹੈ। ਜੇਕਰ ਅਸੀਂ ਇਹ ਸੋਚ ਸੋਚ ਕੇ ਕੱਢ ਲਵਾਂਗੇ ਕਿ ਅਸੀਂ ਤਾਂ ਦੁਖੀ ਹਾਂ, ਉਹ ਦੂਸਰਾ ਬੰਦਾ ਜਿਹੜਾ ਹੈ ਉਹ ਖੁਸ਼ੀ ਹੈ, ਅਤੇ ਉਹਦੇ ਨਾਲ ਵੀ ਜਿਹੜਾ ਨਾ ਰੱਬ ਨਾਰਾਜ਼ ਹੋ ਜਾਂਦਾ ਹੈ ਕਿ ਕਿਸੇ ਦੇ ਖੁਸ਼ ਰਹਿਣ ਨਾਲ ਅਸੀਂ ਦੁਖੀ ਹੋ ਜਾਈਏ, ਉਹ ਵੀ ਤਾਂ ਸਹੀ ਨਹੀਂ। ਜੇਕਰ ਕੋਈ ਖੁਸ਼ ਹੈ ਤਾਂ ਉਹਨੂੰ ਵੇਖ ਕੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਹੈ। ਜੇਕਰ ਅਸੀਂ ਉਹਨੂੰ ਵੇਖ ਕੇ ਖੁਸ਼ ਹੋਵਾਂਗੇ ਤਾਂ ਹੋ ਸਕਦਾ ਹੈ ਕਿ ਰੱਬ ਕੱਲ੍ਹ ਸਾਡੀ ਝੋਲੀ ਵਿੱਚ ਵੀ ਖੁਸ਼ੀ ਪਾ ਦੇਵੇ। ਇਸ ਕਰਕੇ ਦੂਸਰੇ ਨੂੰ ਦੁਖੀ ਵੇਖ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦਾ ਦੁੱਖ ਅਸੀਂ ਦੂਰ ਕਰੀਏ, ਬਲਕਿ ਉਹਦੀ ਖੁਸ਼ੀ ਨੂੰ ਵੇਖ ਕੇ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਅਸੀਂ ਅੱਜ ਵੇਖਦੇ ਹਾਂ ਕਿ ਜਦ ਕਿਸੇ ਦਾ ਬੱਚਾ ਕਾਮਯਾਬ ਹੋ ਜਾਂਦਾ ਹੈ ਜਾਂ ਕਿਸੇ ਦੇ ਘਰ ਵਿੱਚ ਕੋਈ ਖੁਸ਼ੀ ਦੀ ਗੱਲ ਹੈ ਤਾਂ ਸਾਡੇ ਮਨ ਵਿੱਚ ਨਾ ਕੁਝ ਐਸਾ ਆ ਜਾਂਦਾ ਹੈ ਕਿ ਅਸੀਂ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਇਹ ਸਭ ਖੁਸ਼ੀਆਂ ਇਹਨੂੰ ਕਿੱਦਾਂ ਮਿਲ ਰਹੇ ਨੇ। ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਜੇਕਰ ਅਸੀਂ ਦੂਸਰੇ ਨੂੰ ਵੇਖ ਕੇ ਖੁਸ਼ ਹੋਵਾਂਗੇ ਤਾਂ ਉਹੀ ਸਾਡੇ ਲਈ ਚੰਗਾ ਹੈ, ਕਿਉਂਕਿ ਰੱਬ ਵੀ ਤਾਂ ਖੁਸ਼ ਹੁੰਦਾ ਹੈ ਜੇ ਅਸੀਂ ਦੂਸਰੇ ਨੂੰ ਖੁਸ਼ ਵੇਖੀਏ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਹੈ ਆਪਣੇ ਆਪ ਨੂੰ ਦੁੱਖ ਤੋਂ ਕੱਢਣਾ ਹੈ, ਸਟ੍ਰੈਸ ਤੋਂ ਕੱਢਣਾ ਹੈ, ਟੈਨਸ਼ਨ ਤੋਂ ਫ੍ਰੀ ਰਹਿਣਾ ਹੈ, ਅਤੇ ਜੋ ਛੋਟੀ ਜਿਹੀ ਜ਼ਿੰਦਗੀ ਰੱਬ ਨੇ ਦਿੱਤੀ ਹੈ ਨਾ ਉਹਨੂੰ ਖੁਸ਼ੀ ਨਾਲ ਬਤੀਤ ਕਰਨਾ ਹੈ। ਆਓ ਸਾਥੀਓ ਸੁਣ ਲੈਂਦੇ ਹਾਂ ਗੀਤ।

ਸਾਥੀ ਅੱਜ ਲਾਫਟਰ ਡੇ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਜਾਣਦੇ ਹੋ ਤੇ ਸਾਡੇ ਲਈ ਇਹ ਲਾਫਟਰ ਕਿੰਨਾ ਜ਼ਰੂਰੀ ਹੈ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘਰ ਦੀਆਂ ਜਿਹੜੀ ਔਰਤਾਂ ਨੇ ਉਹਨਾਂ ਨੂੰ ਵੀ ਆਪਣਾ ਕੁਝ ਸਮਾਂ ਕੱਢ ਕੇ ਆਪਣਾ ਐਸਾ ਗਰੁੱਪ ਵੇਖਣ ਜਿੱਥੇ ਕੁਝ ਲੇਡੀਜ਼ ਇਕੱਠੀਆਂ ਹੋਵਣ, ਕਿਉਂਕਿ ਕੰਮ ਕੰਮ ਕੰਮ ਤੇ ਅਸੀਂ ਸਾਰੀ ਜ਼ਿੰਦਗੀ ਕਰਨਾ ਹੈ। ਇਸ ਕਰਕੇ ਉੱਥੇ ਇਕੱਠਾ ਹੋ ਕੇ ਕੁਝ ਐਸੀ ਕਹਾਣੀਆਂ ਕਰੋ, ਜ਼ਰੂਰੀ ਨਹੀਂ ਕਿ ਤੁਸੀਂ ਦੁਖੀ ਕਹਾਣੀਆਂ ਕਰਨੀ ਨੇ, ਕੁਝ ਐਸੀਆਂ ਕਹਾਣੀਆਂ ਕਰੋ ਜਿਹਦੇ ਨਾਲ ਤੁਹਾਨੂੰ ਥੋੜ੍ਹਾ ਜਿਹਾ ਹੱਸਣ ਦਾ ਮੌਕਾ ਮਿਲ ਜਾਵੇ ਅਤੇ ਥੋੜ੍ਹਾ ਹੱਸੋ। ਲਾਫਟਰ ਬਹੁਤ ਜ਼ਰੂਰੀ ਹੈ, ਲਾਫਟਰ ਦੇਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਕੁਝ ਪਲ ਤੁਸੀਂ ਹੱਸੀ ਦੇ ਖੁਸ਼ੀ ਦੇ ਉਸ ਗਰੁੱਪ ਵਿੱਚ ਜਾ ਕੇ ਬਿਤਾਓ। ਅਤੇ ਮਰਦਾਂ ਲਈ ਵੀ ਜ਼ਰੂਰੀ ਹੈ, ਉਹਨਾਂ ਦਾ ਵੀ ਡੇਲੀ ਰੂਟੀਨ ਉਹਨਾਂ ਦਾ ਵੀ ਹੈ ਕਿ ਰੋਜ਼ ਕੰਮ 'ਤੇ ਨਿਕਲਣਾ ਹੈ, ਸ਼ਾਮੀ ਆਉਣਾ ਹੈ, ਫਿਰ ਘਰ ਦੇ ਧੰਦੇ। ਇਸ ਕਰਕੇ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਫ਼ਤੇ ਵਿੱਚ ਕੁਝ ਟਾਈਮ ਉਹ ਕੱਢ ਲੈਣ ਕਿ ਜਾ ਕੇ ਆਪਣੇ ਐਸਾ ਗਰੁੱਪ ਜੁਆਇਨ ਕਰਨ, ਐਸੇ ਦੋਸਤ ਵਿੱਚ ਜਾ ਕੇ ਬੈਠਣ ਜਿੱਥੇ ਸਿਰਫ ਟੈਨਸ਼ਨ ਹੀ ਨਹੀਂ, ਕੁਝ ਖੁਸ਼ੀ ਦੇ ਪਲ ਵੀ ਬਿਤਾ ਸਕਣ ਅਤੇ ਆਪਣੇ ਖੁਸ਼ੀ ਦੇ ਪਲਾਂ ਵਿੱਚ ਕੁਝ ਹੱਸੀ ਵਾਲੀ ਕਹਾਣੀਆਂ, ਕੁਝ ਅੱਛੀ ਵਾਲੀ ਕਹਾਣੀਆਂ ਕਰੋ। ਕਿਉਂਕਿ ਜੇਕਰ ਤੁਸੀਂ ਆਪਣਾ ਦੁੱਖ ਲੈ ਕੇ ਬੈਠੋਗੇ ਨਾ, ਤਾਂ ਜੋ ਤੁਹਾਡੇ ਨਾਲ ਬੈਠਿਆ ਹੈ ਉਹ ਆਪਣੀ ਕਹਾਣੀਆਂ ਸੁਣਾ ਕੇ ਤੁਹਾਨੂੰ ਦੁਖੀ ਕਰੇਗਾ। ਇਸ ਕਰਕੇ ਉੱਥੇ ਸਿਰਫ ਇਹੀਓ ਕੋਸ਼ਿਸ਼ ਕਰੋ ਕਿ ਹੱਸੀਏ ਅਤੇ ਲੋਕਾਂ ਨੂੰ ਹਸਾਈਏ। ਅੱਛੇ ਪਲ ਉੱਥੇ ਹੀ ਬੀਤਦੇ ਨੇ। ਜਦ ਅਸੀਂ ਡਾਕਟਰ ਕੋਲ ਜਾਂਦੇ ਹਾਂ ਅਤੇ ਡਾਕਟਰ ਸਾਡੇ ਨਾਲ ਹੱਸ ਕੇ ਗੱਲ ਕਰੇ, ਸਾਡੇ ਨਾਲ ਅੱਛੇ ਤਰੀਕੇ ਨਾਲ ਗੱਲ ਕਰੇ, ਤਾਂ ਸਾਡੀ ਅੱਧੀ ਬਿਮਾਰੀ ਦੂਰ ਹੋ ਜਾਂਦੀ ਹੈ। ਜੇ ਡਾਕਟਰ ਹੀ ਸਾਨੂੰ ਡਾਂਟਣਾ ਸ਼ੁਰੂ ਕਰ ਦੇਵੇ ਤਾਂ ਅਸੀਂ ਘਬਰਾ ਜਾਂਦੇ ਹਾਂ ਕਿ ਵਾਕਈ ਸਾਡੀ ਬਿਮਾਰੀ ਦੂਰ ਨਹੀਂ ਹੋਣ ਵਾਲੀ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਵੀ ਸਾਡੇ ਨਾਲ ਪਿਆਰ ਨਾਲ ਗੱਲ ਕਰਨ ਅਤੇ ਸਾਨੂੰ ਜਿਹੜੀ ਸਾਡੀ ਪ੍ਰੋਬਲਮ ਹੈ ਉਹ ਪਿਆਰ ਨਾਲ ਸਮਝਾਉਣ।

ਅਤੇ ਹਰ ਵਕਤ ਉੱਥੇ ਜਾ ਕੇ ਬੈਠੋ, ਉਸ ਮਹਿਫਿਲ ਵਿੱਚ ਜਾ ਕੇ ਬੈਠੋ ਜਿੱਥੇ ਹੱਸੀ ਅਤੇ ਹਸਾਉਣ ਵਾਲੀ ਕਹਾਣੀਆਂ ਹੋਣ। ਅਤੇ ਸਾਥੀਓ, ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਖਤਮ ਹੋ ਰਿਹਾ ਹੈ। ਦਿਓ ਆਪਣੇ ਦੋਸਤ ਸੁਰਜੀਤ ਨੂੰ ਇਜਾਜ਼ਤ, ਰੱਬ ਰਾਖਾ।